0: ਹਾਂਜੀ ਬਾਦਸ਼ਾਹ ਕੀ ਦੇਖ ਰਹੇ ਹੋ ਤੁਸੀਂ ਚਲ ਸ਼ੁਰੂ ਹੋ ਜਾਓ 1 2 1 2 3 4
1: you are listening all the podcast with Priyanshu Nayak